ਕਿਆਨੋ ਨਿਸ਼ਮਲਾ ਤੋਂ ਮੈਗਾ ਹਰਟਸ ਪਰ ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਚਨ ਧਰਮਸ਼ਾਲਾ ਕਹਿੰਦੇ ਸ਼ੋਤਾਓ ਮੈਂ ਆ ਤੁਹਾਂ ਦੀ ਆਪਣੀ ਰੇਡੀਓ ਦੋਸਤ ਰੁਚਿਕਾ ਹਾਜ਼ਰ ਹੋਈ ਹੋ ਕਾਰਿਕ੍ਰਮ ਲੈ ਕੇ ਮਾਟੀ ਦੀ ਮਹਿਕ ਤਾਂ ਸ਼ੋਤਾਓ ਕਰਦੇ ਨਾ ਅੱਜ ਦੇ ਕਾਰਿਕ੍ਰਮ ਦੀ ਸ਼ੁਰੂਆਤ ਇਸ ਪਿਆਰੇ ਦੇ ਗੀਤ ਦੇ ਕਹਿੰਦੇ ਤੁਹਾਂ ਸਾਰੇ ਇਵੇਂ ਬਣੀ ਰਿਹਾ ਰੇਡੀਓ ਗੁੰਚਨ ਧਰਮਸ਼ਾਲਾ ਨੇ ਗੂੰਜ ਅੱਖੇ ਪੰਦੀ।